ਸਮਾਈ ਸਹੀ ਯੇਸੇ ਉਹ ਆਪਣੇ ਹੱਥਾਂ ਨਾ ਲੋਗ ਅਸਾਈ ਸਹੀ ਯੇਸੇ ਕਿਉਂ ਪਰ ਸਾਰਤ ਕਰੇ ਉਹ ਪਰ ਜਾ ਪਾਲਨ ਇਹ ਇਸੀ ਬਲਾਈ ਸਹੀ ਯੇਸੇ ਸਾ ਔਰ ਦੂਸਰਾ ਵਿਆਹ ਕਰਵਾ ਲੇ।

0: ਦਰਦੇ ਔਰ ਪਾਣੀ ਉਸਮਾਂ ਗਾਲਦੇ ਔਰ ਦਾਣਾ ਜ਼ਰੂਰ ਗੇਰਦੇ ਔਰ ਥੋੜ੍ਹਾ ਹੈ ਨੂੰ ਨਹੀਂ ਕਿ ਇੱਕ ਦਿਨ ਬਸ ਦਿਖਾਵਾ ਕਰਦੇ ਹਮਨਾ ਤਾਂ ਦਰਦੀਆਂ ਰਹੇ ਇੱਕ ਦਿਨ ਪਾਣੀ ਗਲਦੀ ਆ ਨਾ ਬਾਈ ਉਸਮਾਂ ਰੋਜ਼ ਧਿਆਨ ਵੀ ਰੱਖਣਾ ਪੜੇਗਾ ਰੋਜ਼ ਉਸਮਾਂ ਪਾਣੀ ਵੀ ਗਾਲਣਾ ਰੋਜ਼ ਉਸਨੇ ਦਾਣਾ ਚੁਗਾ ਦੇ ਤਾਂ ਕਿ ਵਹ ਵੀ ਗਰਮੀ ਤੇ ਬਸ ਸਕੇ ਔਰ ਬਾਤ ਜੇ ਬਾਜਿਆ ਹੈ ਕਿ ਗਰਮੀ ਪੜਨ ਲੱਗ ਰਹੀ ਹੈ ਗਰਮੀ ਪੜਨ ਲੱਗ ਰਹੀ ਹੈ ਆਪਾਂ ਉਸ ਕੋਸ ਤੋਂ ਦਿਆ ਹਾਂ ਲੇਕਿਨ ਇਹ ਕਰਨੀਏ ਵੀ ਤਾਂ ਆਪਾਂ ਹੀ ਹਾਂ ਸਾਤਰੀ ਬੇਬੇ ਤੋਂ ਪੇੜ ਪੌਦੇ ਘਣੇ ਤਾਂ ਘਣੇ ਲਾਵਾਂ ਤਾਂ ਕਿ ਜੋ ਪਸ਼ੂ ਪਕਸ਼ੀ ਹੈ ਉਹਨਾਂ ਆਪਣਾ ਬਸੇਰਾ ਮਿਲ ਜਾ
1: ਬਿਲਕੁਲ ਅਨਿਤਾ ਬਾਈ ਦੇਖੋ ਗਰਮੀ ਤੋਂ ਪੜਨ ਲੱਗ ਰਹੀ ਹੈ ਬਸ ਇਹਨਾਂ ਆਪਣਾ ਸਬਰ ਨਾ ਹੈ ਕਿਉਂਕਿ ਗਰਮੀ ਇੱਕ ਵਾਰ ਲੂ ਲੱਗ ਗਈ ਨਾ ਤਾਂ ਉਸਨੇ ਠੀਕ ਕਰਨ ਨੂੰ ਵੀ ਕਈ ਦਿਨ ਲੱਗ ਜਾਏ ਇਸਕੇ ਲਈ ਆਪਾਂ ਨੇ ਭਰਪੂਰ ਮਾਤਰਾ ਮੈਂ ਫਲ ਸਬਜ਼ੀ ਖਾਵੇ ਤਰਬੂਜਾ ਖਰਬੂਜਾ ਖੀਰਾ ਕੱਕੜੀ ਜਿਸ ਵਿੱਚ ਜ਼ਿਆਦਾ ਮਾਤਰਾ ਮੈਂ ਪਾਣੀ ਹੈ ਇਸੀ ਚੀਜ਼ ਖਾਵੇ ਤੋਰੀ ਲੋਕੀ ਟਿੰਡਾ ਕੱਦੂ ਜਿਸੀ ਹਰੀ ਸਬਜ਼ੀਆਂ ਖਾਵਾਂ ਹਲਕੇ ਹਲਕੀ ਸਬਜ਼ੀਆਂ ਬਣਾ ਕੇ ਖਾਵੇ ਹਲਕਾ ਭੋਜਨ ਖਿਚੜੀ ਦਹੀਂ ਸਲਾਦ ਹਰੀ ਸਬਜ਼ੀ ਰੋਟੀ ਸਬਜ਼ੀ ਸਾਦਾ ਆਸਾਨੀ ਸੇ ਜੋ ਪਚਾ ਭਾਰੀ ਤਕੜਾ ਭੋਜਨ ਨਾ ਖਾਓ ਤਲਿਆ ਬੁਣਿਆ ਨਾ ਖਾਓ ਸਰਦੀ ਮੇ ਫਿਰ ਭਾਰੀ ਭੋਜਨ ਆਪਣੇ ਪਚ ਜਾਏ ਠੀਕ ਮਾਤਰਾ ਪਚ ਜਾਏ ਗਰਮੀ ਕਾ ਮੌਸਮ ਆਪ ਹਲਕਾ ਹਲਕਾ ਖਾਣਾ ਖਾਓਗੇ ਪਾਣੀ ਵਾਲੀ ਚੀਜ਼ ਜ਼ਿਆਦਾ ਪੀਓਗੇ ਜੂਸ ਜ਼ਿਆਦਾ ਪੀਓਗੇ ਔਰ ਇਹ ਕੋਸ਼ਿਸ਼ ਕਰਾਂ ਕਿ ਜਬ ਵੀ ਆਪਣਾ ਟਾਈਮ ਲੱਗ ਜਾਏ ਗੰਨੇ ਕਾ ਜੂਸ ਜ਼ਰੂਰ ਪੀਵੇ ਕਿਉਂਕਿ ਲੀਵਰ ਕੇ ਲਈ ਬਹੁਤ ਹੀ ਜ਼ਰੂਰੀ ਹੋਇਆ ਹੈ ਔਰ ਕਈ ਵਾਰ ਐਸਾ ਹੋ ਜਾਏ ਬੇਬੇ ਸਭ ਕੁਛ ਪ੍ਰਬੰਧ ਕਰਦੇ ਹੋਏ ਬਈ ਕਈ ਵਾਰ ਆਪਣੇ ਬਤਾਇਆ ਕਿ ਹੀ ਸਟ੍ਰੋਕ ਜਾਂ ਲੂ ਲੱਗ ਗਿਆ ਹੈ ਤਾਂ ਉਸਮੇ ਕੀ ਕਰਾ ਜਾਂ ਕੋਈ ਇੱਕ ਆਦਮੀ ਆਪਾਂ ਨੇ ਦਿਖ ਜਾ ਤਾਂ ਉਸਨੇ ਕੀ ਕਰਾ ਏਕਦਮ ਤੱਕ ਕੀ ਕਰਾ ਜਦ ਧੂਪ ਪੜਨ ਲੱਗ ਰਹੀ ਉਹ ਹਟਾ ਕੇ ਕਿਸੇ ਠੰਡੀ ਜਗ੍ਹਾ ਪਰ ਉਸਨੇ ਲਿਟਾ ਦੇ ਜਾਂ ਬਿਠਾ ਦੇ ਔਰ ਉਸਕਾ ਸਰੀਰ ਕੇ ਤਾਪਮਾਨ ਨਾ ਕਮ ਕਰਨ ਕੀ ਕੋਸ਼ਿਸ਼ ਕਰਾ ਸੂਤੀ ਕਪੜਾ ਤੇ ਜਾਂ ਠੰਡਾ ਪਾਣੀ ਤੇ ਸੂਤੀ ਕਪੜਾ ਹੈ ਉਸਨੇ ਪਾਣੀ ਮੈਂ ਬੇਲੇ ਔਰ ਉਸਕਾ ਸਰੀਰ ਪੈ ਚਾਹੇ ਗਰਦਨ ਹੈ ਬਗਲ ਹੈ ਜਾਂਗਾ ਪਰ ਉਸਨੇ ਬਾਰ ਬਾਰ ਲਾਵਾਂ ਤਾਂ ਕਿ ਉਸਕੀ ਜੋ ਸਰੀਰ ਕੀ ਜੋ ਗਰਮੀ ਹੈ ਵਾ ਕਮ ਹੋਵੇ ਔਰ ਓ ਆਰ ਐਸ ਕਾ ਗੋਲ ਪਿਆ ਨਮਕ ਚੀਨੀ ਪਾਣੀ ਜਾਂ ਨਿੰਬੂ ਕਾ ਪਾਣੀ ਪਿਆ ਦੇ ਆਪਣੇ ਕਹਿ ਗੰਨਾ ਕਾ ਰਸ ਹੈ ਜਾਂ ਫਿਰ ਨਾਰੀਅਲ ਪਾਣੀ ਜੋ ਆਪਣਾ ਸਾਧਨ ਦਿਖਿਆ ਉਸੇ ਤਰੀਕੇ ਕਾ ਪ੍ਰਬੰਧ ਉਸ ਖਾਤਰ ਕਰਦੇ ਹੈ ਯਦੀ ਮਰੀਜ਼ ਬੇਹੋਸ ਹੋ ਜਾਏ ਤਾਂ ਸਥਿਤੀ ਜੋ ਅਲੱਗ ਆਪਣਾ ਗੰਭੀਰ ਹੋ ਗਈ ਆਪਣਾ ਕਾਬੂ ਮੈਂ ਨਹੀਂ ਹੈ ਇਹ ਸਥਿਤੀ ਤਾਂ ਕੀ ਕਰਿਆ ਤੁਰੰਤ ਜੋ ਆਪਣਾ ਹੈਲਥ ਪੋਰਟਲ ਹੈ ਉਸ ਪਰ ਆਪਾਂ ਜੋ ਆਪਾਂ ਨੰਬਰ ਮਿਲਿਆ ਹੈ ਆਪਾਤਕਾਲੀਨ ਚਿਕਿਤਸਾ ਕਾ ਉਹੜਾ ਆਪਾਂ ਸੰਪਰਕ ਕਰਾਕੇ ਆਪਣੇ ਉਸਨੇ ਜਿਸ ਕਾ ਲੂ ਲੱਗੀ ਹੈ ਉਸਨੇ ਉਹੜਾ ਆਪਾਂ ਪਹੁੰਚਾ ਸਕਾ ਹਾਂ ਬਿਲਕੁਲ ਅੰਗਾਬਾਨ ਇਹ ਤਾਂ ਬਹੁਤ ਜ਼ਰੂਰੀ ਬਾਤ ਹੈ ਕਿ ਕੋਸ਼ਿਸ਼ ਕਰਾਂਗੇ ਕਿਸੇ ਪੇਟ ਮੈਂ ਨਾ ਆਵੇ ਜਬ ਵੀ ਵਰਤੇ ਬਾਹਰ ਨਿਕਲੇ ਆਪ ਆਪਣਾ ਸਿਰ ਪਰ ਕੱਪੜਾ ਲੈ ਕੇ ਨਿਕਲੇ ਔਰ ਕੱਪੜਾ ਵੀ ਰੰਗੀਨ ਨਾ ਹੋ
0: ਹਾਂ
1: ਕਿਉਂਕਿ ਰੰਗੀਨ ਕੱਪੜੇ ਜ਼ਿਆਦਾ ਗਰਮੀ ਸੁੱਕ ਹੈ ਲਾਈਟ ਕਲਰ ਕੇ ਕੱਪੜੇ ਹੋ ਆਫ ਵਾਈਟ ਹੋ ਗਿਆ ਵਾਈਟ ਹੋ ਗਿਆ ਲਾਈਟ ਬਿਲਕੁਲ ਕੱਪੜੇ ਆਪ ਸਿਰ ਪਰ ਲੈ ਕੇ ਜਾ ਔਰ ਗਰਮੀ ਕੇ ਮੌਸਮ ਮੈਂ ਲਾਈਟ ਕੱਪੜੇ ਹੀ ਪੈ ਰਹੇ ਆਪ ਜ਼ਿਆਦਾ ਰੰਗੀਨ ਕੱਪੜੇ ਨੀਲੇ ਹਰੇ ਕਾਲੇ ਇਸ ਤਰ੍ਹਾਂ ਕੇ ਕੱਪੜੇ ਆਪ ਪਹਿਨਣੇ ਸੇ ਬਚੇ
0: ਕਾਲਾ ਤੂੰ ਇਹ ਵਾ ਕਹਿਆ ਬਾਹਰ ਜਾ ਗਰਮੀ ਖਿੱਚੇ ਹੈ
1: ਹਾਂ ਹਾਂ ਔਰ ਸਭ ਤੋਂ ਬੜੀ ਬਾਤ ਅੰਤਿਮ ਮੈਂ ਬਤਾਵਾਂ ਗਰਮੀ ਕੇ ਮੌਸਮ ਜੋ ਬੇਲ ਕਾ ਸ਼ਰਬਤ ਹੋ ਨਾ ਉਹ ਬਹੁਤ ਪੇਟ ਨਾ ਠੰਡਾ ਰੱਖ ਹੈ
0: ਅੱਛਾ
1: ਅਗਰ ਉਹ ਵੀ ਪੀਓਗੇ ਤਾਂ ਬਹਿਣ ਭਾਈ ਪੇਟ ਜਿੰਨੀ ਤੇ ਬਿਮਾਰੀਆਂ ਤਾਂ ਆਪਾਂ ਬਚ ਪਾਵਾਂਗੇ ਔਰ ਪ੍ਰਕਿਰਤਿਕ ਚੀਜ਼ਾਂ ਆਪਣੇ ਘਰ ਮੈਂ ਜੋ ਚੀਜ਼ਾਂ ਹੈ ਦੇਖੋ ਧਨੀਆ ਕਾ ਪਾਣੀ ਹੋ ਗਿਆ ਸੌਂਫ ਕਾ ਪਾਣੀ ਹੋ ਗਿਆ ਖਸਖਸ ਕਾ ਪਾਣੀ ਹੋ ਗਿਆ ਇਸ ਤਰ੍ਹਾਂ ਆਪ ਕਰਦੇ ਰਹੇ ਔਰ ਕਲਾ ਬਣਾ ਤਾਂ ਆਪਾਂ ਪਰਹੇਜ਼ ਕਰਾਂ ਮਸਾਲੇਦਾਰ ਚੀਜ਼ਾਂ ਕਮ ਖਾਵੇ
0: ਗਰਮ ਕਰਕੇ
1: ਬੱਚੋ ਕੋ ਵੀ ਬਚਾਵੇ ਬਾਹਰ ਕੀ ਚੀਜ਼ੋਂ ਸੇ ਜੋ ਆਪਣੇ ਡਿੱਬਾ ਬੰਦ ਚੀਜ਼ਾਂ ਹੈ ਉਹ ਦਵੀ ਬਚ ਕੇ ਰਹੇ ਹੈ ਜੋ ਇਹ ਛੋਟੇ ਛੋਟੇ ਚੀਜ਼ਾਂ ਹੈ ਜੋ ਜਿਸ ਨਾਲ ਆਪਾਂ ਬਚਾ ਸਕਾਂ ਹਾਂ ਹੈ ਸਵੇਰ ਸਵੇਰੀ ਸਾਦ ਕਾ ਪਾਣੀ ਆ ਪੀਵੇ
0: ਮਸਾਲੇਦਾਰ ਚੀਜ਼ ਨਾ ਖਾਵੇ ਜਾਂ ਆਪਾਂ ਬਲ ਖਾ ਅੱਜ ਕੱਲ੍ਹ ਰੇੜੀ ਆਪਾਂ ਖੜੇ ਰਹੇ ਹਾਂ ਹੁਣ ਤਾਂ ਉਹਨੇ ਬਚਾਉਣ ਕੀ ਕੋਸ਼ਿਸ਼ ਕਰਾਂ ਘਰ ਮੈਂ ਜਾਂ ਉਹ ਬਣਾ ਅਗਰ ਜਿੱਦ ਕਰ ਲਿਆ ਤਾਂ ਉਸਨੇ ਗ੍ਰਹਿ ਬਣਾ ਕੇ ਦੇ ਛੋਟਾ ਮੋਟਾ ਤਾਂ ਕਿ ਉਹ ਬਾਹਰ ਜਾਣ ਤੋਂ ਬਚੇ ਰਹੇ ਔਰ ਕਈ ਬਾਈਆਂ ਕਾ ਬਈ ਉਲਟੀ ਉਹ ਵੀ ਲੱਗ ਰਿਹਾ ਅਗਰ ਲੱਤ ਲੱਗ ਰਿਹਾ ਅਗਰ ਕਿਸੇ ਕਾ ਤਸਾ ਕੀ ਅਗਰ ਉਹ ਮਿੰਟ ਮਿੰਟ ਮੈਂ ਚਾਹ ਚਾਹੀਏ ਕਿਸੇ ਨਾ ਕੋਫੀ ਕੀ ਲੱਗ ਰਿਹਾ ਰੇ ਕਈ ਕਾ ਦਾ ਆਪਣਾ ਪੂਰਾ ਨਸ਼ੇ ਜਿਹੜੀ ਹੋ ਜਾਵੇ ਬੇ ਸ਼ਾਮ ਹੋਇਆ ਨਾ 4 ਵਜੇ ਨਹੀਂ ਰਵੋ ਆਣਨ ਲੱਗ ਜਾ ਤਾਂ ਇਨ ਚੀਜ਼ਾਂ ਤੋਂ ਵੀ ਉਹਨੇ ਬਚਣਾ ਪੜੇਗਾ ਕਿਉਂਕਿ ਜੋ ਇਸ ਤਰ੍ਹਾਂ ਕਿ ਗਰਮ ਚੀਜ਼ਾਂ
1: ਦਾ ਚਾਹੇ ਕੋਫੀ ਨਾ ਪੀਵੇ ਹਾਂ
0: ਤਾਂ ਉਹ ਵੀ ਉਸਨੇ ਨੁਕਸਾਨਦੇਹ
1: ਔਰ ਬਾਅਦ ਚ ਤੁਸੀਂ ਰਾਤੇ ਰਹਾਂਗੇ ਬਹਿਣ ਬਾਈ ਕੰਮ ਮਨੋਰੰਜਨ ਵੀ ਕਰਵਾ ਦਿਆ ਬਹਿਣ ਬਾਈ ਸੁਣਿਆ ਰਾਗ ਨਹੀਂ